ਕਬਲਾ ਸਰਕਾਰ ਕਰਨਾ ਹੈ ਯੂਜ਼ ਨਾ ਸਕਦਾ ਥੋੜਾ ਕਰਕੋ ਬਜਟ ਜੋ ਜਿਤਨਾ ਕਰਕੋ ਬਜਟ ਦੇ ਨਾਲ ਉਹ ਅੰਤਿਮ ਕਿਰੀ ਕਾਰੀ ਮਾ ਜਿਤੇ ਰਹਿ ਕਾਰ ਕੋ ਮੁਤਾਬਿਕ ਆਦਿਆ ਕੇ ਨੰਬਰ ਪਹੁੰਚਣ ਰਾਜਸੂਰੀ ਚਾਲੂ ਖਰਚਾ ਪਨੀ ਧਰਨਾ ਨਾ ਸਕਦਾ ਵਸਦਾ ਨਾ ਕਰਮਚਾਰੀ ਦੇ ਰਾਜੀ ਤੁਮ